0: ਸਿੰਘ ਦਾ ਕਾਫੀ ਹੈ।
1: Fire on senior.
0: Fire on senior, we just gave him the ball.